0: ਸਕੇ। ਪਲਾਂਟ ਪੈਥੋਲੋਜੀ ਦਾ, ਮਰਦਾ ਵਿਗਿਆਨ ਦਾ, ਪਸ਼ੂ ਪਾਲਣ ਦਾ, ਉੱਨਤ ਖੇਤੀ ਦੇ ਤਰੀਕਾ ਦੇ ਬਾਰੇ ਮੈਂ, ਜੈਵਿਕ ਖੇਤੀ ਦੇ ਬਾਰੇ ਮੈਂ, ਅਧਿਕ ਉਪਜ ਦੇਣ ਵਾਲੇ ਕਿਸਮਾਂ ਦੇ ਬੀਜਾਂ ਦੀ ਜਾਣਕਾਰੀ ਜਿੱਕੀ ਹੈ ਆਪਾਂ ਇੱਕ ਕਿਸਾਨ ਕਾਲ ਸੈਂਟਰੋਂ ਲੈ ਸਕਾਂ। ਬਾਜ਼ਾਰ ਦੀ ਜਾਣਕਾਰੀ ਵੀ ਹੈ ਔਰ ਕਿਸਾਨਾਂ ਖਾਤਰ ਕਈ ਸਹਾਇਤਾ ਕਾਰਜਕ੍ਰਮ ਚੱਲ ਰਿਹਾ, ਆਹ ਜਾਣਕਾਰੀ ਵੀ ਆਪਾਂ ਕਿਸਾਨ ਕਾਲ ਸੈਂਟਰ ਦੁਆਰਾ ਲੈ ਸਕਾਂ। ਇਹ ਨੰਬਰ ਪਰ ਜਿਹੜਾ ਸਗਲਾ ਮੋਬਾਈਲ ਨੰਬਰਾਂ ਔਰ ਲੈਂਡਲਾਈਨ ਨੰਬਰਾਂ ਪਹੁੰਚ ਸਕਾਂ, ਆਪਾਂ ਬਾਤ ਕਰ ਸਕਾਂ। ਕਾਲ ਕਰਨ ਦਾ ਜੋ ਵਕਤ ਜੋ ਹੈ ਉਹ ਸਪਤਾਹ ਮੈਂ 7 ਦਿਨ ਸੁਬਹ 6 ਵਜੇ ਲੈ ਰਾਤ ਨੂੰ 10 ਵਜੇ ਤੱਕ ਆਪਾਂ ਕਰ ਸਕਾਂ। ਕੋਈ ਇਹ ਮੈਂ ਛੁੱਟੀ ਹੈ ਕੋਈ ਸਾ। ਰਵੀਵਾਰ ਨਾਲ ਬਾਤ ਕਰਨੀ ਚਾਹਵਾਂ ਤਾਂ ਰਵੀਵਾਰ ਨੇ ਵੀ ਸੁਬਹ 6 ਵਜੇ ਲੈ ਰਾਤ ਨੂੰ 10 ਵਜੇ ਤੱਕ ਆਹ ਸੇਵਾ ਆਪਣੇ ਖਾਤਰ ਨਿਸ਼ੁਲਕ ਉਪਲਬਧ ਹੈ ਸਾ। ਕਿਸਾਨ ਕਾਲ ਸੈਂਟਰ ਦੀ ਜਿਹੜੀ ਵਿਸ਼ੇਸ਼ਤਾ ਹੈ ਬਾ ਆਈ ਹੈ ਸਾ ਕਿ ਵੀ ਕਿਸਾਨਾਂ ਨੇ ਆਪਣੀ ਸਥਾਨੀ ਭਾਸ਼ਾ ਮੈਂ ਸਮਾਧਾਨ ਜੋ ਹੈ ਮਿਲ ਜਾਇਆ ਕਰੇ ਹੈ। ਔਰ ਇਹ ਮਹੀਨੇ ਕਿਸਾਨ ਕਾਲ ਸੈਂਟਰ ਮਹੀਨੇ ਕ੍ਰਿਸ਼ੀ ਸੰਬੰਧਿਤ ਜਿਹੜਾ ਹੈ ਬੈ ਵਿਸ਼ੇਸ਼ਜ್ਞ ਬੈਠਾ ਹੈ, ਜਾਣੀਕਾਰ ਬੈਠਾ ਹੈ, ਬੈ ਆਪਣਾ ਬਾਗਬਾਨੀ ਨੂੰ ਸੰਬੰਧਿਤ ਹੋ ਸਕੇ, ਪਸ਼ੂ ਪਾਲਣ ਦਾ ਜਿਹੜਾ ਹੈ ਵਿਸ਼ੇਸ਼ਜ੍ਞ ਸਾ, ਮੱਛੀ ਪਾਲਣ ਦਾ ਵਿਸ਼ੇਸ਼ਜ੍ਞ ਬੈਠਾ ਹੈ, ਮੁਰਗੀ ਪਾਲਣ, ਮਧੂਮੱਖੀ ਪਾਲਣ, ਰੇਸ਼ਮ ਉਤਪਾਦਨ, ਐਕੁਆਕਲਚਰ, ਕ੍ਰਿਸ਼ੀ ਵਿਪਣਨ, ਜੈਵ ਪ੍ਰੌਦਯੋਗਿਕੀ, ਤਾਂ ਇਹ ਜਾਣਕਾਰੀ ਜਿਹੀ ਹੈ ਆਪਾਂ ਕਿਸਾਨ ਕਾਲ ਸੈਂਟਰ ਦੁਆਰਾ ਜਿਹੀ ਹੈ ਆਪਾਂ ਲੈ ਸਕਾਂ। ਔਰ ਵਿਸ਼ੇਸ਼ਤਾ ਤਾਂ ਤੁਹਾਨੂੰ ਬਤਾਈ ਸਾ ਕਿ ਬਈ ਇਹ ਮਹੀਨੇ ਆਪਾਂ ਜਾਣਕਾਰੀ ਜਿਹੀ ਹੈ ਕਿਸਾਨਾਂ ਨੇ ਆਪਣੀ ਭਾਸ਼ਾ ਮੈਂ ਲੈ ਸਕਾਂ ਹਾਂ। ਔਰ ਆਪਰੋ ਰਜਿਸਟ੍ਰੇਸ਼ਨ ਜਿਹੋ ਹੈ ਵੋ ਮੈਂ ਕਿਸਾਨ ਕਾਲ ਸੈਂਟਰ ਮੈਂ ਫੋਨ ਕਰ ਬਾਤ ਕਰ ਆਪਰੋ ਕਰਵਾ ਸਕੇ। ਤਾਂ ਜ਼ਰੂਰੀ ਚੀਜ਼ ਕਈ ਚੀਜ਼ ਐਸਾ ਇਹ ਮਹੀਨੇ ਪੰਜੀਕਰਨ ਖਾਤਰ ਆਪਰੋ ਨਾਮ, ਮੋਬਾਈਲ ਨੰਬਰ, ਕਿਸੇ ਰਾਜ੍ਯ ਰੋ ਹੈ, ਜ਼ਿਲ੍ਹੋ ਕਿਸੋ ਹੈ, ਤਾਂ ਇਹ ਸਗਲੀ ਚੀਜ਼ਾਂ ਆਪਾਂ ਕਨੇ ਹੋਵੇ ਤਾਂ ਆਪਾਂ ਇਹ ਨੰਬਰਾਂ ਪਰ 1800 180 1551 ਇਹ ਇੱਕ ਸਗ ਹੈ, ਮਤਲਬ 1800 180 1551 ਇਹ ਪਰ ਕਾਲ ਕਰ ਆਪਾਂ ਆਪਣਾ ਪੰਜੀਕਰਨ ਕਰਾ ਸਕਾਂ, ਬਾਤ ਆਪਾਂ ਕਰ ਸਕਾਂ। ਤਾਂ ਆ ਤੋਂ ਬਾਤ ਬਾਤ ਹੀ ਜਾਣਕਾਰੀ ਆਪਣੇ ਕਿਸਾਨ ਕਾਲ ਸੈਂਟਰ ਬਾਰੇ ਮੈਂ।
1: ਕਿਸਾਨ ਕਾਲ ਸੈਂਟਰ ਅਭੀ ਆਪਣੇ ਸੁਣੀ ਇਹ ਵਾਰਤਾ, ਵਾਚਕ ਸਵਰ ਸਤਨਾਰਾਇਣ ਸ਼ਰਮਾ ਕਾ ਥਾ। ਆਈਏ ਅਬ ਸੁਣਤੇ ਹੈ ਲੋਕ ਭਜਨ।

0: ਤੁਸੀਂ ਫੌਜ ਮੇ ਹੋਤਾਇਆ ਜੀ?
1: ਹਾਂ ਪੁੱਤਰ।
0: ਛੁੱਟੀ ਆਏ ਹੋ? ਤੁਸੀਂ ਫੌਜ ਵਿੱਚ ਕੀ ਕਰਦੇ ਹੋ?
1: ਹਮ ਸੀਮਾ ਪਰ ਪਹਿਰਾ ਦੇਤੇ ਹੈ ਔਰ ਦੇਸ਼ ਕੀ ਰਕਸ਼ਾ ਕਰਤੇ ਹੈ। ਯੂੰ ਕਹੋ ਤੋ ਹਮ ਦੇਸ਼ ਕੀ ਢਾਲ।